ਅਚਲ ਚੇਤ ਵਿਸਾਰੇ ਵਹਿੰਦੇ ਨ, ਗਿਣ ਕੇ ਨਾਲ ਖਸਾਰੇ ਵਹਿੰਦੇ ਨ, ਧੀਕੂ ਮਾਰਨ ਵਾਲੇ ਅਕਸਰ ਪੁੱਤਰਾਂ ਹੱਥੋਂ ਮਾਰੇ ਵਹਿੰਦੇ ਨ। ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤ। ਸਰਾਇਕੀ ਪ੍ਰੋਗਰਾਮ ਵਸਦੇ ਲੋਕ ਗਿਣ ਕੇ ਤੁਹਾਡਾ ਅੱਜ ਦਾ ਮੇਜ਼ਬਾਨ, ਤੁਹਾਡਾ ਭਰਾ, ਤੁਹਾਡਾ ਦੋਸਤ ਅਸ਼ਰਫ ਜੋਸ਼ੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ।

0: ਫਰ ਫਰ ਲੱਗੀ ਹਵਾ ਕਹਿੰਦੀ ਆਵਾਜ਼ ਚ ਅਤੁਲੇ ਨਿਆਜ਼ੀ ਦੀ ਆਵਾਜ਼ ਚ ਚਲੋ ਦੇਖ ਮੈਂ ਚੈੱਕ ਕਰੇ ਨਾ ਅਗਰ ਬਿਲਕੁਲ ਹੋ ਸੀ ਨਾ ਤਾਂ ਮੈਂ ਜ਼ਰੂਰ ਬਿਲ ਜ਼ਰੂਰ ਸਰਚ ਕਰੇ ਸਾਂ ਖੁੰਬੀ ਨਜ਼ਰ ਆਉਂਦੀ ਏ ਅੱਛਾ ਠੀਕ ਹੈ ਦੇਖ ਮੈਂ ਆਖਿਰ ਤੋਂ ਜਵਾਬ ਦੱਸਿਆ ਸਾਂ ਦੇਖ ਖੁੰਬੀ ਹੈ ਜਾਂ ਕਬਈ ਸ਼ਾਹ ਹੈ ਤਬੀਅਤ ਸੀ ਅੱਛੀ ਹੈ ਕਿਹੜਾ ਕੰਮ ਕਰਨਾ ਮੇਰਾ ਬਰਾ ਅੱਛਾ ਡੰਗਰ ਚੱਲਣੇ ਵੱਡੇ ਜਨਾਵਰ ਅੱਛਾ ਤੇ ਤੂੰ ਖੀਰ ਵਾਲੇ ਕੇ ਬਗੈਰ ਚੰਗੀ ਗਾਂ ਜਰੀਏ ਕਿੰਨੀ ਕੀਮਤ ਵਾਲੀ ਹੈ
1: ਯਾਰ ਚੰਗੀ ਗਾਂ ਚੰਗੀ ਪੰਜ ਨੱਚ ਤੇ ਛੀ ਟਾਈ ਮਤਲਬ
0: ਅੱਛਾ ਇਹਨਾਂ ਦੀ ਨਸਲਾਂ ਵਾਤ ਕਿਹੜੀ ਨਸਲ ਚੰਗੀ ਹੈ
1: ਨਸਲ ਤਾਂ ਸਹਿਵਾਲ ਦੀ ਨਸਲ
0: ਸਹਿਵਾਲ ਦੇ ਉਹ ਮਜ਼ੇਦਾਰ ਕੋਈ ਤਾਂ ਜਰਸੀ ਦੀ ਮਜ਼ੇ ਦੀਏ ਕੋਈ ਆਦਾ ਬਈ ਜਰੀਏ ਫ੍ਰੀਜ਼ਨ ਦੀ ਮਜ਼ੇ ਦੀਏ ਅੱਛਾ ਡਾਢੀ ਫਰ ਫਰ ਲੱਗੇ ਹਵਾ ਤੇ ਚੋਲਾ ਚਿਕਨੇ ਦਾ
1: ਸਲੀਮ ਕਟੀ ਖੇਲ
0: ਕੋ
1: ਬਾਕੀ ਤੇਰੇ ਟੀਮ ਕੋ ਸਲਾਮ
0: ਠੀਕ ਹੈ ਜੀ ਬਹੁ ਮਿਹਰਬਾਨੀ

ਡੈਡੀ ਫਰ ਫਰ ਲੱਗੇ ਵੀ ਹਵਾ ਤੇ ਚੋਲਾ ਚਿਕਨੇ ਦਾ ਚਿਕਨੇ ਦਾ ਚਿਕਨੇ ਦਾ ਇੰਜੋਏ ਦਾ ਟ੍ਰੈਕ ਚੋਲਾ ਚਿਕਨੇ ਦਾ ਤੌਲਾ ਇਸਾ ਖੈਲਵੀ

वेलकम बैक जी, वेलकम बैक। सराकी प्रोग्राम वसदे लोक मन रेडियो 88.4 दे स्टूडियो कुल तुहाडे नाल बिल्कुल बराए रास्त। सारे प्रोग्राम को जी पसंद करने पैन मैसेज दे जरिए। अदन खूबसूरत आवाज, खूबसूरत अंदाज जनाब, मैं हां नेमतुल्ला सियाल गरा कहू तू मेरे नाल रमजान मोहम्मद रमजान सियाल ते मोहम्मद रमजान सियाल दे नाल नाल मोहम्मद फरमान सियाल साहब भी सारा प्रोग्राम सुन दे पैन बहु मुहब्ता खान बहु बहु शुक्रिया। कहू वाले आबाद रहो शाद रहो। अदन नेमतुल्ला रही ते मुलाजिम दुकानदार परदेसी साहब को सारे साले स्पेशली सलाम ले सो अते नाल नाल सादे कली छीना को भी अगर सुन दे पैन सराकी प्रोग्राम वसदे लोक स्पेशली सलाम कबूल करे सो जनाब नेमतुल्ला सियाल मोहम्मद रमजान सियाल ते मोहम्मद फरमान सियाल दी तरफू एक सराय की माया सारो लिख भेजने चोले नू बाह लावा चोले नू बाह लावा ते सर पटवारी नू जिंद सजना दे ला लावा। आय हाय क्या बात है सियाल बरादरी आबाद रहो ते शाद रहो। ਸਾਡੇ ਪ੍ਰੋਗਰਾਮ ਸਰਾਕੀ ਪ੍ਰੋਗਰਾਮ ਵਸਦੇ ਲੋਕ ਪਸੰਦ ਕਰਨ ਪੈਂਦੀ ਜ਼ਿਲ੍ਹਾ ਟਾਂਕ ਗਰਾ ਮਿੱਠੂ ਤੋਂ ਗੁਲਜਨਾਨ ਮਿੱਠਾ ਸਾਹਿਬ ਆਦਿਨ ਖੂਬਸੂਰਤ ਪ੍ਰੋਗਰਾਮ ਹੈ ਖੂਬਸੂਰਤ ਆਵਾਜ਼ ਤੇ ਖੂਬਸੂਰਤ ਅੰਦਾਜ਼ ਬਹੁ ਬਹੁ ਮਿਹਰਬਾਨੀ ਜਨਾਬ ਗੁਲਜਨਾਨ ਮਿੱਠਾ ਤੇ ਤੁਹਾਡੀ ਜਿਹੜੀ ਫੈਮਿਲੀ ਆਦਿਨ ਪੂਰੀ ਫੈਮਿਲੀ ਦੇ ਨਾਲ ਬਈ ਪ੍ਰੋਗਰਾਮ ਸੁਣਦੇ ਬੈਠੇ ਤੇ ਚਸ ਬੈਠੇ ਚਾਹੁੰਦੇ ਆ ਪ੍ਰੋਗਰਾਮ ਦੇ ਕੋਲ ਤੇ ਇੱਕ ਡੋੜਾ ਸਾਨੂੰ ਲਿਖ ਭੇਜਿਆ ਨੇ ਕਿ ਹੁਣ ਵਾਲਾ ਮੂੰਝ ਮਰੇਂਦੀ ਹੈ ਈ ਮੂੰਝ ਦਾ ਮਸਲਾ ਹੱਲ ਤਾਂ ਕਰ ਤੇ ਹੁਣ ਵਾਲਾ ਮੂੰਝ ਮਰੇਂਦੀ ਹੈ ਈ ਮੂੰਝ ਦਾ ਮਸਲਾ ਹੱਲ ਤਾਂ ਕਰ ਤੇਰੀ ਸਿੱਖੀ ਚ ਅੱਖੀਆਂ ਸਿੱਖਦੀਆਂ ਹਨ ਸਾਡੇ ਨਾਵੇਂ ਇੱਕ ਨੂੰ ਪਲ ਤਾਂ ਕਰ ਜਿਵੇਂ ਪਹਿਲੇ ਵਾਂਗ ਜਿਵੇਂ ਪਹਿਲੇ ਹਾਵੀ ਨਾਲ ਸਾਡੇ ਉਹ ਪਿਆਰ ਇੱਕ ਵਾਰੀ ਵੱਲ ਤਾਂ ਕਰ ਵਹੀਦ ਮਤਾਂ ਦਿਲ ਖੁਸ਼ ਥੀ ਵੇ ਸਾਡੇ ਨਾਲ ਕੋਈ ਪਿਆਰ ਦੀ ਗੱਲ ਤਾਂ ਕਰ। ਵਹੀਦ ਬਲੋਚ ਗਾਫ ਗਰ ਹਯਾਤ ਦਾ ਖੂਬਸੂਰਤ ਕਲਾਮ ਗੁਲਜਨਾਨ ਮਿੱਠਾ ਨੇ ਸਾਕੂ ਗਰਾ ਮਿੱਠੂ ਤੂੰ ਲਿਖ ਭੇਜਾਈ ਤੇ ਵਸਤੀ ਗਾਜ਼ੀਆਬਾਦ ਗਰਾ ਮਿੱਠੂ ਤੂੰ ਸਾਡਾ ਪ੍ਰੋਗਰਾਮ ਸੁਣਨੇ ਪੈਣ ਜੀ ਸਾਹਿਲ ਬਲੋਚ ਤੇ ਸਰਾਬ ਬਲੋਚ ਅਦਿਨ ਖੂਬਸੂਰਤ ਪ੍ਰੋਗਰਾਮ ਹੈ ਤੇ ਬਹੁ ਵੀ ਮਜ਼ਾ ਕਰਨਾ ਪਿਆ ਪੂਰੀ ਫੈਮਿਲੀ ਸਾਲ ਜੁੜ ਕੇ ਰੇਡੀਓ ਦੇ ਨਾਲ ਬੈਠੇ ਬਹੁ ਮਿਹਰਬਾਨੀ। ਇਹਦੇ ਨਾਲ ਨਾਲ ਵਸਤੀ ਗਾਜ਼ੀਆਬਾਦ ਗਰਮ ਮਿੱਠੂ ਤੂੰ ਸੂਰਤ ਖਾਨ ਬਲੋਚ ਖਾਨ ਬਲੋਚ ਇਰਫਾਨ ਬਲੋਚ ਤੇ ਸ਼ਬੇਰਾਮ ਬਲੋਚ ਵੀ ਸਾਡਾ ਪ੍ਰੋਗਰਾਮ ਸੁਣਦੇ ਪੈਣ ਦਿਨ ਤੇਰੇ ਨਾਂ ਤੇ ਬਾਰਿਸ਼ ਆਸ਼ਿਕ ਹੈ ਸਾਰੀ ਝੋਕ ਤੇ ਆ ਮਤ ਮੀਂਹ ਥੀ ਵੇ ਤੇਰੀ ਚੁੱਪ ਤੂੰ ਕਾਲ ਕੁਰੇ ਵੇੜੇ ਲਬ ਚੋਲ ਅਲਾ ਮਤ ਮੀਂਹ ਥੀ ਵੇ ਹਾਂ ਤੰਗ ਹੈ ਤਰੇ ਦੀ ਮੁੱਠ ਕੋਲੂ ਹਾਂ ਖੋਲ ਅਲਾ ਮਤ ਮੀਂਹ ਥੀ ਵੇ ਅਸਾਂ ਰਾਕਿਬ ਮੰਗ ਮੰਗ ਥੱਕ ਪਏ ਹੈ ਮੰਗ ਆਪ ਦੁਆ ਮਤ ਮੀਂਹ ਥੀ ਵੇ ਕੁਤਬ ਕਾਲੋਨੀ ਟਾਂਗ ਤੋਂ ਸਾਡੇ ਪ੍ਰੋਗਰਾਮ ਕੋ ਬਹੁਤ ਜ਼ਿਆਦਾ ਪਸੰਦ ਕਰਨੇ ਪੈਣ ਜਨਾਬ ਨਿਮਤੁੱਲਾ ਅਰਹੀ ਸਾਹਿਬ ਸਾਡੇ ਬਿਲਕੁਲ ਬਿਹਤਰੀਨ ਲਿਸਨਰ ਸਾਡੇ ਹਰ ਪ੍ਰੋਗਰਾਮ ਦੀ ਰੌਣਕ ਸਾਡੇ ਬਜ਼ੁਰਗ ਨਿਮਤੁੱਲਾ ਅਰਹੀ ਸਾਹਿਬ ਕੁਤਬ ਕਾਲੋਨੀ ਟਾਂਗ ਤੋਂ ਪ੍ਰੋਗਰਾਮ ਵਿੱਚ ਸ਼ਿਰਕਤ ਦਾ ਬਹੁ ਬਹੁ ਸ਼ੁਕਰੀਆ। ਇਹਦੇ ਨਾਲ ਨਾਲ ਰਮਜ਼ਾਨ ਕੁਲਾਚੀ ਸਾਹਿਬ ਅਦਨ ਸਵਾਲ ਦਾ ਜਵਾਬ ਖੁੰਬੀਏ ਦੇ ਦੇ ਸਵਾਲ ਦਾ ਜਵਾਬ ਕਿਸ ਥੀਂਦਾ ਹੈ ਆਖਿਰ ਤੇ ਸਾਰੇ ਨਾਲ ਰਸ ਤੇ ਪ੍ਰੋਗਰਾਮ ਸੁਣਦੇ ਰਸ ਪ੍ਰੋਗਰਾਮ ਸਵਾਲ ਦਾ ਜਵਾਬ ਦੇ ਰਹੇ ਸਾਂ 5:50 ਤੇ ਸ਼ੋਅ ਕਰੇ ਸੂ ਰੇਡੀਓ ਕੋਲ ਤੋਂ ਸਮਝਣਾ ਨਹੀਂ ਦੇਖਤ ਵਾਲਾ ਜਵਾਬ ਸਹੀ ਹੈ ਜਾਂ ਗਲਤ ਹੈ। ਇੱਕ ਜਵਾਬ ਦੇ ਰਹੇ ਪਠਾਨਕੋਟ ਤੋਂ ਵੀ ਗਾਲਿਬਨ ਆਇਆ ਤਾਰੋ ਖੇਲ ਸਾਹਿਬ ਦਾ ਉਹਨਾਂ ਵੀ ਜਵਾਬ ਖੁੰਬੇ ਦਿੱਤਾ ਹੈ ਸਾਰੇ ਪ੍ਰੋਗਰਾਮ ਸਰਾਕੀ ਪ੍ਰੋਗਰਾਮ ਵਾਸਤੇ ਲੋਕ ਨੂੰ ਪਸੰਦ ਕਰਨੇ ਪੈਣ ਗਰਾ ਛੀਨਾ ਜ਼ਿਲ੍ਹਾ ਟਾਂਕ ਤੋਂ ਟਾਂਕ ਦੇ ਦੂਰ ਅਫਤਾ ਦਾ ਇਲਾਕਾ ਛੀਨਾ ਦੇ ਨਾਲ ਤਾਲਕ ਜਨਾਬ ਸਾਦਿਕ ਅਲੀ ਛੀਨਾ ਸਾਹਿਬ ਸਾਡੇ ਪ੍ਰੋਗਰਾਮ ਕੋ ਪਸੰਦ ਕਰਨੇ ਪੈਣ ਤੇ ਆਦਿਨ ਕੇ ਬਹੁ ਸੋਹਣਾ ਪ੍ਰੋਗਰਾਮ ਹੈ ਤੇ ਜਵਾਬ ਸਵਾਲ ਦਾ ਜਵਾਬ ਬਹੁ ਮੁਸ਼ਕਿਲ ਨਹੀਂ ਆਉਂਦਾ ਕੋਈ ਗੱਲ ਨਹੀਂ ਜੀ ਤੁਹਾਡੀ ਸ਼ਿਰਕਤ ਦੇ ਰਹੇ ਹੋ ਲਾਜ਼ਮੀ ਉਸ 09638511488 ਸਾਡਾ ਕਾਲਿੰਗ ਨੰਬਰ ਇਹਦੇ ਉੱਤੇ ਆ ਕੇ ਤੁਸੀਂ ਸਾਡੇ ਨਾਲ ਮੁਹੱਬਤਾ ਵੰਡੇ ਸੋ ਸਾਨੂੰ ਕਾਲ ਕਰੇ ਸੋ ਪ੍ਰੋਗਰਾਮ ਵਿੱਚ ਜੇ ਰਹੇ ਸ਼ਿਰਕਤ ਕਰੇ ਸੋ ਅਗਰ ਕੋਈ ਤੁਸਾਂ ਗੀਤ ਸੁਣਨਾ ਚਾਹੁੰਦੇ ਵੇ ਕਹਿੰਦੀ ਆਵਾਜ਼ ਦੇ ਵਿੱਚ ਤਾਂ ਸਾਕੂ ਫਰਮਾਇਸ਼ ਤੁਸੀਂ ਬਿਲਕੁਲ ਕਰ ਸਕਦੇ ਵੇ ਤਾਂ ਫਰਮਾਇਸ਼ ਜਿਹੜੀ ਬਿਲਕੁਲ ਮੈਂ ਕੋਸ਼ਿਸ਼ ਕਰੇ ਸਾਂ ਪੂਰੀ ਪੂਰੀ ਕੋਸ਼ਿਸ਼ ਕਰੇ ਸਾਂ ਕਿ ਜੇ ਰਹੇ ਤੁਹਾਡੀ ਫਰਮਾਇਸ਼ ਪੂਰੀ ਕੀਤੀ ਵਜੇ
احمد نان سارا پروگرام سن دے پین محلہ خدریاں والا ضلع ٹانک تو عدنان بھائی بہوں بہوں شکریہ تے سوال دا جواب ہے وہ مشکل لیکن میں بھی ادھا سوال دا جواب کھمبی ہے دیکھا دے دیں سوال دا جواب کھمبی ہے یا نہیں ات وقت پروگرام دے آخر جی پتہ لگ سی 0963-65-11-488 سا کالنگ نمبر اندے ہوتے آکے سارے نال تسام کال کرے سو تے پروگرام دے جرے شریک تھی سو

09635114488 ਤਰਾਬ ਅਲੇਂਦਰ ਤੁਹਾਡਾ ਮੇਜ਼ਬਾਨ ਹੈ ਸਿਰਫ ਜੋਸ਼ੀ ਸਰਾਇਕੀ ਪ੍ਰੋਗਰਾਮ ਵਸਦੇ ਲੋਕ ਦੇ ਨਾਲ ਤੇ ਜੈਕੂ ਪਸੰਦ ਹੈ ਬਾਸਤ ਨਈਮੀ ਤੇ ਜੈ ਜੈ ਫਰਮਾਇਸ਼ ਕੀਤੀ ਬਾਸਤ ਨਈਮੀ ਦੀ ਆਵਾਜ਼ ਵਿੱਚ ਚੰਗੇ ਚੰਗੇ ਰੁੱਲ ਗਏ ਅਸਾਂ ਕਿਹੜੀ ਸ਼ੈ ਆਹਾ

ਸਿਰ ਤੇ ਜਾ ਕੇ ਘੜਾ ਹਿੱਕੀ ਜੰਗ ਤੇ ਖੜਾ। ਬਹੁਤ ਦੋਸਤਾਂ ਨੇ ਸਵਾਲ ਦਾ ਜਵਾਬ ਦਿੱਤਾ ਹੈ। ਫਿਲਹਾਲ ਜੇ ਰਹੇ ਦਰੁਸਤ ਜਵਾਬ ਮੈਂ ਕੋ ਕਹੀਂ ਨਹੀਂ ਮਿਲਾ। 09635114588 ਤੇ ਆ ਕੇ ਸਾਨੂੰ ਨਾਲ ਮੁਹੱਬਤਾਂ ਵੰਡੇ ਸੋ 09635114488 ਸਾਡੇ ਪ੍ਰੋਗਰਾਮ ਨੂੰ ਪਸੰਦ ਕਰਨ ਪੈਨਜ਼ਿਲਾ ਟਾਂਕ ਗਰਮ ਮਿੱਠੂ ਤੂੰ ਹਾਜੀ ਸ਼ਾਹ ਬਹਿਰਾਮ ਬਲੋਚ ਫਵਾਦ ਬਲੋਚ ਤੇ ਹਮਾਦ ਬਲੋਚ ਸਵਾਲ ਦਾ ਜਵਾਬ ਦਿੱਤਾ ਨੇ ਲੇਕਿਨ ਬਿਲਕੁਲ ਠੀਕ ਹੈ ਠੀਕ ਹੈ ਹਾਜੀ ਸਾਹਿਬ ਬਿਲਕੁਲ ਠੀਕ ਹੈ। ਗਰਾ ਕੋੜੂ ਖਾਨ ਤੋਂ ਅਸਮਤ ਅਮਾਨ ਵੀ ਸਾਡੇ ਨਾਲ ਹੀ ਉਹ ਵੀ ਆਦਨ ਸਵਾਲ ਦਾ ਜਵਾਬ ਕਾਫੀ ਮੁਸ਼ਕਿਲ ਹੈ ਥੋੜਾ ਜਿਹਾ ਜ਼ਹਿਨ ਲੜੇ ਸੋ ਨਾ ਤੁਹਾਨੂੰ ਪਤਾ ਲੱਗ ਸੀ ਸਵਾਲ ਦਾ ਜਵਾਬ ਆਸਾਨ ਹੈ ਜਾਂ ਮੁਸ਼ਕਿਲ ਹੈ। ਆਵਾਜ 09635114588 ਲੱਗਦਾ ਨੰਬਰ ਹੈ ਕੰਮ ਬਿਲਕੁਲ ਨੀ ਪਿਆ ਕਰੇਂਦਾ ਟਰਾਈ ਕਰੇ ਸੋ ਅਗਰ ਸਹੀ ਹੋ ਸੀ ਤਾਂ ਇਨਸ਼ਾਅੱਲਾ ਤੁਹਾਡੀ ਕਾਲ ਜੇ ਰਹੇ ਜ਼ਰੂਰ ਬਿਲ ਜ਼ਰੂਰ ਲੱਗ ਸੀ ਤੇ ਗੱਲ ਥੀਂਦੀ ਪਈ ਹੈ ਅਸਲੀ ਅਤੇ ਨਸਲੀ ਜੇ ਰਹੇ ਬੰਦੇ ਦੀ ਤਾਂ ਉਹ ਵੀ ਅਸਾਂ ਤੁਹਾਡੇ ਨਾਲ ਹੌਲੇ ਹੌਲੇ ਨਾਲ ਨਾਲ ਸ਼ੇਅਰ ਕਰਨ ਦੇ ਜੁਲਸੂ। ਖਾਨਦਾਨੀ ਬੰਦਾ ਹੋਣ ਦੌਲਤ ਨਹੀਂ ਬਲਕਿ ਤਰਬੀਅਤ ਵੀ ਜ਼ਹਿਰ ਕਰਦੇ ਅਸਲੀ ਕੰਮ ਲੋਕ ਬੋਲਦੇ ਸੀ ਨਾ ਅਗਰ ਉਹਨਾਂ ਦੀ ਬਾਤ ਦੇ ਉੱਤੇ ਕਹਿੰਦੇ ਅੱਛਾ ਖਾਨਦਾਨੀ ਬੰਦਾ ਇੱਜ਼ਤ ਮੰਗਦਾ ਨਹੀਂ ਲੇਕਿਨ ਆਪਣੇ ਕਿਰਦਾਰ ਕੋਲ ਜੇ ਰਹੇ ਉਹ ਕਿਰਦਾਰ ਹਾਸਲ ਕਰਦੇ ਖਾਨਦਾਨੀ ਲੋਕ ਰਿਸ਼ਤੇ ਮਫਾਦ ਦੇ ਵਾਸਤੇ ਜੇ ਰਹੇ ਨਿਭਾਵਣ ਵਾਸਤੇ ਤਨ ਤੇ ਮਨ ਤੇ ਧਨ ਇੱਕੋ ਕਾਰ ਗਿੰਦੇ ਨੇ ਸਹੀ। ਖਾਨਦਾਨੀ ਸ਼ਖਸ ਜੇ ਰਹੇ ਹੁੰਦੇ ਦੁਸ਼ਮਣ ਦੇ ਨਾਲ ਵੀ ਇਖਲਾਕ ਦਾ ਦਾਮਨ ਨਹੀਂ ਛੁੜਦਾ ਤੇ ਦੁਸ਼ਮਣ ਦੇ ਨਾਲ ਵੀ ਇਵੇਂ ਬਣਾ ਕੇ ਰੱਖਦਾ ਕਿ ਇੱਕ ਦਿਨ ਉਹ ਦੁਸ਼ਮਣ ਕੋ ਵੀ ਆਪਣਾ ਕਾਰ ਗਿੰਦੇ। ਅਸਲੀ ਲੋਕ ਵਾਦਾ ਜ਼ਬਾਨ ਨਾਲ ਨਹੀਂ ਕਿਰਦਾਰ ਦੇ ਨਾਲ ਵੀ ਪੂਰਾ ਕਰਦੇ ਨੇ। ਖਾਨਦਾਨੀ ਬੰਦਾ ਆਪਣੀ ਜੜਾਂ ਕਦਾਂ ਵੀ ਨਹੀਂ ਭੁੱਲਦਾ ਤੇ ਅਸਲੀ ਬੰਦੇ ਕੋ ਦਿਖਾਵੇ ਦੀ ਕੋਈ ਵੀ ਜ਼ਰੂਰਤ ਨਹੀਂ ਆਉਂਦੀ। ਉਹ ਆਪਣੇ ਕਿਰਦਾਰ ਦੇ ਕੋਲ ਪਹਿਚਾਣਾ ਪੈਂਦਾ ਕਿ ਮੈਂ ਇੱਕ ਅਸਲੀ ਤੇ ਨਸਲੀ ਬੰਦਾ ਹਾਂ। ਖਾਨਦਾਨੀ ਸ਼ਖਸ ਰਿਸ਼ਤਾਂ ਕੋ ਬੋਝ ਨਹੀਂ ਬਲਕਿ ਇੱਕ ਜ਼ਿੰਮੇਵਾਰੀ ਸਮਝਦਾ ਤੇ ਜ਼ਿੰਮੇਵਾਰੀ ਦੇ ਨਾਲ ਜੇ ਰਹੇ ਰਿਸ਼ਤਾਂ ਕੋ ਤੋੜ ਚੜੇਂਦਾ। ਖਾਨਦਾਨੀ ਬੰਦੇ ਦੀ ਜ਼ਬਾਨ ਦੇ ਵਿੱਚ ਅਮਲ ਦੇ ਵਿੱਚ ਜ਼ਬਾਨ ਤੇ ਅਮਲ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਜਿਵੇਂ ਉਹ ਆਖੇਂਦੇ ਬਿਲਕੁਲ ਉਵੇਂ ਕਰਕੇ ਦਿਖੇਂਦੇ। ਖਾਨਦਾਨੀ ਲੋਕ ਜੇ ਰਹੇ ਆਪਣੀ ਇੱਜ਼ਤ ਜੇ ਰਹੇ ਆਪਣੀ ਆਪ ਬਣੇ ਦੇ ਅਸਲੀ ਬੰਦੇ ਦਾ ਅਲੱਗ ਚਿਹਰਾ ਦੇ ਨਾਲ ਨਹੀਂ ਉਹ ਵੀ ਕਿਰਦਾਰ ਦੇ ਨਾਲ ਹੁੰਦਾ ਹੈ। ਔਰ ਤੁਹਾਨੂੰ ਸੁਣੇ ਖੂਬਸੂਰਤ ਜਿਹੇ ਗੀਤ

0: ਚੰਗੇ ਹੋ
1: ਸੰਤੂ ਦਰਜੇ ਹਜ਼ਾਰ ਤੁਸਾਂ ਚੰਗੇ ਹੋ ਅਸਾਂ ਮਾੜੇ ਸਰਕਾਰ ਤੁਸਾਂ ਚੰਗੇ ਹੋ ਸਰਾਕੀ ਪ੍ਰੋਗਰਾਮ ਵਸਦੇ ਲੋਕ ਤੁਸੀਂ ਸੁਣਦੇ ਪਏ ਆਪਣੇ ਭਰਾ ਆਪਣੇ ਦੋਸਤ ਅਸ਼ਰਫ ਜੋਸ਼ੀ ਦੇ ਨਾਲ ਪ੍ਰੋਗਰਾਮ ਦਾ ਟਾਈਮ ਜਿਹੜਾ ਬਿਲਕੁਲ ਖਤਮ ਥੀਂਦਾ ਪਿਆ ਹੈ ਮਜ਼ੀਦ ਘੜੀ ਮੈਂ ਕੋਈ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਤੁਹਾਡੇ ਨਾਲ ਗੁਫ਼ਤਗੂ ਕੋ ਜਾਰੀ ਰੱਖ ਸਕਾਂ ਲੇਕਿਨ ਗਾਣਾ ਮੈਂ ਤੁਹਾਨੂੰ ਤਾਲਿਬ ਹੁਸੈਨ ਦਰ ਦਾ ਪੂਰਾ ਦਾ ਪੂਰਾ ਸੁਣਾ ਦਿੱਤਾ ਹੈ ਅਸਾਂ ਮਾਰੇ ਸਰਕਾਰ ਤੁਸਾਂ ਚੰਗੇ ਹੋ ਸਾਡਾ ਕੀ ਹੈ ਤਕਰਾਰ ਤੁਸਾਂ ਚੰਗੇ
0: ਹੋ
1: ਅਤੇ ਅੱਜ ਜਿਹੜਾ ਹੈ ਮੈਂ ਟਾਪਿਕ ਜਿਹੜਾ ਗਿਣ ਕੇ ਆਇਆ ਉਹਨੂੰ ਤੇ ਵੀ ਗੱਲ ਕਰ ਜਿਹੜਾ ਸਵਾਲ ਗਿਣ ਕੇ
0: ਆਇਆ
1: ਡੋੜਾ ਸੁਣਨੇ ਤਾਲਬ ਦੇ ਤਾਲਬਦਾਰ ਦੀ ਆਵਾਜ਼ ਬਾਅਦ ਹੀ ਮਿਲਦੇ

0: ਤੇਰਾ ਵੇ
1: ਸਿਰ ਤੇ ਚਾਹ ਕੇ ਘੜਾ ਇੱਕ ਹੀ ਜੰਗ ਤੇ ਖੜਾ ਬਹੁਤ ਦੋਸਤਾਂ ਨੇ ਜਵਾਬ ਦਿੱਤਾ ਖੁੰਭੀ ਲੇਕਿਨ ਜਵਾਬ ਦੇ ਰਹੇ ਬਿਲਕੁਲ ਗਲਤ ਹੈ ਸਹੀ ਜਵਾਬ ਦੇ ਰਹੇ ਉਹ ਹੈ ਇਨ ਜਵਾਬ ਹੈ ਲਵੰਗ ਖੁੰਭੀ ਜੇ ਰਹੇ ਮੁਅੰਨਸ ਹੈ ਤੇ ਲਵੰਗ ਜੇ ਰਹੇ ਮੁਜ਼ੱਕਰ ਹੈ ਇਸੀ ਗੱਲ ਤੋਂ ਸੋਚ ਕਰੇ ਸੋ ਸਿਰ ਤੇ ਚਾਹ ਕੇ ਘੜਾ ਤੇ ਇੱਕ ਹੀ ਜੰਗ ਤੇ ਖੜਾ ਇਨ ਸਹੀ ਜਵਾਬ ਹੈ ਜਨਾਬ ਲਵੰਗ ਅਤੇ ਜਿਹੜਾ ਮੈਂ ਟਾਪਿਕ ਗਿਣ ਕੇ ਆਇਆ ਤੁਹਾਡੇ ਵਾਸਤੇ ਟਾਪਿਕ ਹੈ ਕਿ ਅਸਲੀ ਤੇ ਨਸਲੀ ਦੋਸਤ ਦੀ ਕਿਹੜੀ ਪਹਿਚਾਣ ਹੈ ਤੁਸੀਂ ਵੀ ਅਗਰ ਅਸਲੀ ਤੇ ਨਸਲੀ ਦੋਸਤ ਦੀ ਪਹਿਚਾਣ ਕਰਨਾ ਚਾਹੁੰਦੇ ਹੋ ਨਾ ਤਾਂ ਵਾਤੋਂ ਦੀ ਇੱਕ ਦਫਾ ਖਾਣੇ ਦੀ ਦਾਵਤ ਕਰੇ ਸੋ ਖਾਣੇ ਦੇ ਅੰਦਾਜ਼ ਨੂੰ ਚੈੱਕ ਕਰੇ ਸੋ ਦੇਖੋ ਉਹਦਾ ਖਾਣੇ ਦਾ ਅੰਦਾਜ਼ ਕਿਵੇਂ ਹੈ ਆਇਆ ਉਹਦਾ ਸੁਣਨਾ ਆਇਆ ਉਹਦਾ ਖਾਣੇ ਦਾ ਅੰਦਾਜ਼ ਰਹੇ ਸੁਨਤ ਦੇ ਮੁਤਾਬਿਕ ਹੈ ਜਾਂ ਨਹੀਂ ਆਇਆ ਉਹ ਸੁਨਤ ਦੇ ਮੁਤਾਬਿਕ ਬਿਸਮਿਲ੍ਲਾ ਕਰਕੇ ਖਾਂਦਾ ਜਾਂ ਨਹੀਂ ਖਾਂਦਾ ਸੁਨਤ ਦੇ ਮੁਤਾਬਿਕ ਹੱਥ ਧੋਵੇਂਦਾ ਜਾਂ ਨਹੀਂ ਧੋਵੇਂਦਾ ਤਰੇ ਅੰਗਲੀਆਂ ਨਾਲ ਲੁਕਮਾ ਬਣਾ ਕੇ ਖਾਂਦਾ ਜਾਂ ਨਹੀਂ ਖਾਂਦਾ ਇਹ ਕਰੇ ਸੋ ਉਹਦੀ ਦਾਵਤ ਕਰੇ ਸੋ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਬੰਦਾ ਜੇ ਰਹੇ ਅਸਲੀ ਹੈ ਤੇ ਨਸਲੀ ਹੈ ਆਪਣੇ ਮੇਜ਼ਬਾਨ ਆਪਣੇ ਦੋਸਤ ਆਪਣੇ ਭਰਾ ਅਸ਼ਰਫ ਜੋਸ਼ੀ ਕੋ ਦੇਸੋ ਇਜਾਜ਼ਤਾਂ ਇੱਥੇ ਰਾਸੋ ਆਬਾਦ ਰਾਸੋ ਸ਼ਾਦ ਰਾਸੋ ਦੁਆਵਾਂ ਚ ਆਪਣੇ ਭਰਾ ਕੋ ਖਸੂਸੀ ਯਾਦ ਰੱਖੇ ਸੋ ਜ਼ਿੰਦਗੀ ਰੇ ਤਾਂ ਜੁਮੇ ਕੋ ਵਲਾ ਮੁਲਾਕਾਤ ਥੀ ਸੀ ਆਪਣੇ ਸੋਹਣੇ ਸਜਣਾ ਦੇ ਨਾਲ ਛੋੜੀ ਮੈਨੇ ਤੁਹਾਨੂੰ ਤਾਲਿਬ ਹੁਸੈਨ ਦਰ ਦੇ ਇਸ ਖੂਬਸੂਰਤ ਕਲਾਮ ਦੇ ਨਾਲ ਅਸਾਂ ਮਾੜੇ ਸਰਕਾਰ ਤੋਂ ਸੱਚੰਗੇ ਹੋ ਸਾਡਾ ਕੀ ਹੈ ਤਕਰਾਰ ਤੋਂ ਸੱਚੰਗੇ